ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤਨੂੰ ਵੀਰ ਸਵਾਗਤ ਕਰਦੀ ਹਾਂ ਤੁਹਾਡਾ ਸਾਂਝੀ ਆਵਾਜ਼ ਰੇਡੀਓ ਦੇ ਚੈਨਲ 'ਤੇ, ਅਤੇ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ। ਵਾਅਦੇ ਮੁਤਾਬਕ ਸੋਮਵਾਰ ਦੀ ਸਵੇਰ ਅਸੀਂ 10 ਵਜੇ ਆ ਗਏ ਹਾਂ ਤੁਹਾਡੇ ਸਫ਼ਰ ਦੇ ਸਾਥੀ ਬਣ, ਜਿਸ ਵਿੱਚ ਅਸੀਂ ਕਰਾਂਗੇ ਕੁਝ ਆਪਣੇ ਦਿਲ ਦੀਆਂ ਗੱਲਾਂ ਅਤੇ ਕੁਝ ਤੁਹਾਡੇ ਦਿਲ ਦੀਆਂ ਗੱਲਾਂ, ਅਤੇ ਸੁਣਾਂਗੇ ਕੁਝ ਮਿੱਠੇ ਮਿੱਠੇ ਪਿਆਰੇ ਪਿਆਰੇ ਗੀਤ। ਜ਼ਿੰਦਗੀ ਬਹੁਤ ਖੂਬਸੂਰਤ ਹੈ ਅਤੇ ਅਸੀਂ ਇਸ ਨੂੰ ਹੋਰ ਵੀ ਸੋਹਣਾ ਬਣਾ ਸਕਦੇ ਹਾਂ। ਕਿਵੇਂ? ਸਿਰਫ ਆਪਣੇ ਚਿਹਰੇ 'ਤੇ ਇੱਕ ਹਲਕੀ ਜਿਹੀ ਮੁਸਕਾਨ ਲਿਆ ਕੇ, ਅਤੇ ਕਈ ਵਾਰ ਸਾਡੀ ਇੱਕ ਹਲਕੀ ਜਿਹੀ ਮੁਸਕਾਨ ਕਿਸੇ ਦੀ ਜ਼ਿੰਦਗੀ ਬਦਲ ਦਿੰਦੀ ਹੈ। ਇਸ ਲਈ ਕੋਸ਼ਿਸ਼ ਕਰਿਆ ਕਰੋ ਕਿ ਜ਼ਿੰਦਗੀ 'ਚ ਹਾਲਾਤ ਚਾਹੇ ਜਿਵੇਂ ਦੇ ਵੀ ਮਰਜ਼ੀ ਹੋਣ, ਪਰ ਖੁਸ਼ ਰਹਿਣ ਦੇ ਮੌਕੇ ਸਾਡੇ ਹੱਥੋਂ ਕਦੇ ਨਾ ਜਾਣ। ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅਸੀਂ ਇੱਕ ਬਹੁਤ ਹੀ ਸੋਹਣੇ ਸ਼ਬਦ ਦੇ ਨਾਲ, ਅਤੇ ਨਾਲ ਦੀ ਨਾਲ ਕਰਾਂਗੇ ਤੁਹਾਡੇ ਨਾਲ ਹੋਰ ਗੱਲਾਂ ਬਾਤਾਂ। ਸੁਣਦਿਆਂ ਇੱਕ ਸ਼ਬਦ ਅਤੇ ਫਿਰ ਵਾਪਸ ਆਉਂਦੇ ਹਾਂ ਸਟੂਡੀਓ ਦੇ ਵਿੱਚ।